ਤੋਂ ਸਿੱਸੀ ਨੂੰ ਸੱਸ ਤੋਂ ਆਨੇ ਬੀਤੇ ਦੇ ਵਿਕਾਸ ਪੀੜੀ ਲਯਾਨਵਿਤ ਨਾ ਦੇ ਸਨਾਯੁ ਪੱਧਤੀ ਪਿਨਵੀਮਟ ਦੇ ਰੁਧਿਰੇ ਪਵਿੱਤਰਤਾਤ ਦੇ ਮਾਨਸਿਕ ਸੰਹਿੰਦਿਆਵ ਅਤਿਵੀਮਟ ਦੇ ਹੇਤੁ ਵਨ ਬੈਵਨ ਮਾਨਸਿਕ ਮਿਨ ශාරීරික සුවේද ධනවති සැලකිලි ජය පිරිත සියලු රෝගයන්ටද යක්ෂ බයටද ග්‍රහ දෝෂවලටද යහපත් ප්‍රතිඵල අත්කර දෙන බව පුරාතනයේ සිට පැවතින ජන විශ්වාසයයි. ජය පිරිත ශ්‍රවණය කරන ඔබටද